ਇਹ ਹਈ ਜਸਬੀਰ ਜੱਸੀ ਦਾ ਗਾਇਆ ਕੋਕਾ। ਸੁਣਨਾ ਲਿਓ, ਜੱਡਣ ਹਾਂ ਕੋ ਕੋਈ ਚੰਗਾ ਲੱਗਦਾ ਹੈ ਨਾ, ਤਾਂ ਮਨ ਕਰੇਂਦਾ ਹੈ ਕੋਲ ਕੋਲ ਬਹਿਣ ਦਾ, ਗੱਲਾਂ ਕਰਨ ਦਾ, ਕੁਝ ਆਪਣੀ ਗੱਲਾਂ ਆਖਣ ਦਾ ਤੇ ਕੁਝ ਉਹਦੀਆਂ ਗੱਲਾਂ ਸੁਣਨ ਦਾ। ਇਹ ਆਖਣ ਸੁਣਨ ਦਾ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ, ਜੱਡਣ ਤੋੜੀ ਪਿਆਰ ਥੀਂਦਾ ਨਹੀਂ, ਦੋਹਾਂ ਵੱਲੋਂ ਪਿਆਰ ਦੀਆਂ ਪੀਂਗਾਂ ਨਹੀਂ ਪਾਉਂਦੀਆਂ। ਇਸੇ ਤਰ੍ਹਾਂ ਦਾ ਭਾਵ ਇਹ ਸਾਡੇ ਅਗਲੇ ਗੀਤ ਵਿੱਚ ਜੋ ਮੈਂ ਤੁਹਾਨੂੰ ਸੁਣਵੈਂਦੀ ਪਈ ਹਾਂ ਬਲਕਾਰ ਸਿੱਧੂ ਦੀ ਆਵਾਜ਼ ਵਿੱਚ। ਗੀਤ ਹੈ ਦੋ ਗੱਲਾਂ ਕਰੀਏ ਬਹਿ ਜਾ, ਸਾਡੀ ਸੁਣ ਆਪਣੀ ਕਹਿ ਜਾ। ਚੱਸ ਗਿਨੋ ਇਸ ਗੀਤ ਦੀ।

ਗੀਤ ਤੁਸੀਂ ਸੁਣਦੇ ਪਏ ਹੋਵੇ, ਗਾਉਣ ਵਾਲੇ ਹਨ ਬਲਕਾਰ ਸਿੱਧੂ। ਹੈ ਨਾ ਮਜ਼ੇਦਾਰ ਗੀਤ, ਤੇ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਹੈ ਕੁਝ ਬੋਲੀਆਂ। ਬੋਲੀਆਂ ਸੁਣਨ ਵਿੱਚ ਬਹੁ ਮਜ਼ਾ ਆਉਂਦਾ ਹੈ। ਇੱਕ ਕੋਈ ਮਜ਼ੇਦਾਰ ਗੱਲ ਕਰੇਂਦਾ ਹੈ ਤਾਂ ਦੂਜਾ ਉਹਦਾ ਮਜ਼ੇਦਾਰ ਜਵਾਬ ਦਿੰਦਾ ਹੈ। ਇਹ ਬੋਲੀਆਂ ਅਸਾਂ ਤੁਹਾ ਕੋ ਸੁਣਵੇਂਦੇ ਹਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਵਿੱਚ। ਬਹੁ ਵਧੀਆ ਸੰਗੀਤ ਹੈ, ਸਵਾਦ ਘਿੰਨੋ।

ਬੋਲੀਆਂ ਤੋਂ ਸਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਵਿੱਚ ਸੁਣਦੇ ਪਏ ਹਵੇ। ਇਹ ਹੈ ਤੁਹਾਡੀ ਸੇਵਾ ਵਿੱਚ ਸਰਾਇਕੀ ਪ੍ਰੋਗਰਾਮ ਕੁਝ ਬਾਤਾਂ ਕੁਝ ਗੀਤ। ਪ੍ਰੋਗਰਾਮ ਕਿਹੋ ਜਿਹਾ ਲੱਗਾ ਸਾਨੂੰ ਖਤ ਘਾਲ ਕੇ ਜ਼ਰੂਰ ਦੱਸੋ। ਹੁਣ ਆਪਣੇ ਮਿੱਤਰ ਹਰਜੀਤ ਕੌਰ ਨੂੰ ਇਜਾਜ਼ਤ ਦੇਵੋ ਪ੍ਰੋਗਰਾਮ ਇੱਥਾਂ ਹੀ ਖਤਮ ਕਰਨ ਦੀ।

ਕੀਤਾ ਨੂੰ ਗੁਜਰੋ ਬਿਗਮਾ ਹੈ ਔਰ ਬੀਆਂ ਬੀਆਂ ਲਿਖੀ ਹੈ ਬਾਤ ਕਹਿ ਵੀਰੋਂ ਕੀ ਆ ਭੂਮੀ ਹੈ ਆਪਣਾ ਰਾਜਸਥਾਨ 'ਚ ਕੀ ਹੈ ਔਰ ਇੰਗਮਾ ਕਹਿ ਸੋਰੀਆ ਜੀ ਕੀ ਪ੍ਰਪਾਟੀ ਹੈ ਰਾਜਸਥਾਨ ਕੀ ਮਾਟੀ ਬਿਲਕੁਲ ਹਾਂ ਅੱਛੀ ਬਾਤ ਲਿਖੀ ਹੈ ਆਪਣੀ ਜੀ ਕੀ ਭੂਮੀ ਹੈ ਬਾ ਵੀਰਾਂ ਕੀ ਭੂਮੀ ਹੈ ਔਰ ਅੱਠ ਬੜਾ ਵੀਰ ਸਪੂਜ ਕਹਿ ਵੀ ਨਿਪਜੇ ਹੈ ਉਹ ਆਪਣੇ ਦੇਸ਼ ਨੇ ਅੱਗੇ ਬਿਠਾਉਣ ਸਾਰੂ ਆਪਣੇ ਦੇਸ਼ ਨੇ ਅੱਛੀ ਰਾਹ ਪਰ ਚਲਾਉਣ ਸਾਰੂ ਤੋ ਬਾਂ ਵੀਰਾਂ ਨੇ ਔਰ ਬਾਂ ਸਪੂਤਾਂ ਨੇ ਆਪਾਂ ਨਮਨ ਕਰਾਂ ਸਾ ਬਹੁਤ ਵਧੀਆ ਬਾਤ ਮੰਡੀ ਹੈ ਆਹ ਆਪਣੇ ਮੇਲ ਪੁੱਗੀ ਹੈ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਸਿੰਘ ਔਰ ਲਿਖਣ ਵਾਲਾ ਹੈ ਲਾਲਗਿਰੀ ਗੋਸਵਾਮੀ ਹੇਮਲਤਾ ਹੀਨਾ ਹਰਸ਼ਿਤਾ